0: ਜੀ ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sono Radio Network, Qatar's number one Asian radio network.

0: ਸੋਹਣਿਓ ਕਿੱਦਾਂ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਔਰ ਜਬ ਸ਼ੋਅ ਦੀ ਸ਼ੁਰੂਆਤ ਹੋਈ ਰਹੀ ਹੈ ਤਾਂ ਮੈਂ ਆਪਸੇ ਇੱਕ ਸਵਾਲ ਪੁੱਛਾ ਥਾ ਕਿ ਜੈਸੇ ਮੇਰਾ ਕੰਫਰਟ ਸ਼ੋਅ ਹੈ ਵੈਂਪਾਇਰ ਡਾਇਰੀਜ਼, ਮੈਂ ਮੇਰੇ ਕੋ ਜਬ ਵੀ ਲਗਾ ਲਓ, ਅਗਰ ਮੂਵੀ ਕੀ ਬਾਤ ਕਰੇ ਤੋ ਲੈਲਾ ਮਜਨੂੰ, ਔਰ ਸ਼ੋਅ ਕੀ ਬਾਤ ਕਰੇ ਤੋ ਵੈਂਪਾਇਰ ਡਾਇਰੀਜ਼ ਮੁਝੇ ਬਹੁਤ ਜ਼ਿਆਦਾ ਪਸੰਦ ਹੈ। ਅਗਰ ਕੁਛ ਦੇਖਣੇ ਕੇ ਲੀਏ ਨਹੀਂ ਮਿਲ ਰਹਾ ਔਰ ਖਾਣਾ ਵੀ ਖਾ ਰਹੀ ਹੂੰ, ਕਿਉਂਕਿ ਖਾਣਾ ਖਾਤੇ ਟਾਈਮ ਮੇਰੇ ਕੋਈ ਨਾ ਕੁਛ ਸਾਥ ਮੇ ਚਲਤਾ ਹੋਣਾ ਚਾਹੀਏ, ਅਗਰ ਕੁਛ ਨਹੀਂ ਮਿਲ ਰਿਹਾ ਨਾ ਤੋ ਮੈਂ ਵੈਂਪਾਇਰ ਡਾਇਰੀਜ਼ ਦੇਖਤੀ। ਔਰ ਮੈਨੇ ਰੀਸੈਂਟਲੀ ਦੇਖਣਾ ਸਟਾਰਟ ਕੀਆ ਔਰ ਮੈਂ ਮੇਰਾ ਟਾਈਮ ਬਹੁਤ ਅੱਛੇ ਤਰੀਕੇ ਸੇ ਜੋ ਹੈ ਵੋ ਉਸ ਸੇ ਪਾਸ ਹੋ ਜਾਤਾ ਹੈ। ਤੋ ਮੈਂ ਆਪਸੇ ਪੁੱਛ ਰਹੀ ਥੀ ਕਿ ਕੌਨ ਸਾ ਆਪਕਾ ਇੱਕ ਐਸਾ ਕੰਫਰਟ ਸ਼ੋਅ ਹੈ ਜੋ ਕਿ ਆਪ ਹਮੇਸ਼ਾ ਦੇਖਤੇ ਹੋ।
1: ਹੈ ਸਿਮਰਨ, ਗੁੱਡ ਈਵਨਿੰਗ,
0: ਵੈਰੀ ਗੁੱਡ ਈਵਨਿੰਗ।
1: ਜੋ ਸ਼ੋਅ ਜੋ ਮੇਰਾ ਕੰਫਰਟ ਸ਼ੋਅ ਹੈ ਵੋ ਹੈ ਗੌਸਿਪ ਗਰਲ। ਮੈਂ ਬਹੁਤ ਦਫ਼ਾ ਰਿਪੀਟ ਕਰ ਕਰਕੇ ਦੇਖ ਚੁੱਕੀ ਹੂੰ ਉਸੇ। ਔਰ ਇਸ ਕੇ ਇਲਾਵਾ ਜੋ ਹੈ ਇੱਕ ਹੈ ਸੁਪਰ ਨੈਚੁਰਲ। ਸੁਪਰ ਨੈਚੁਰਲ ਕੀ ਐਪੀਸੋਡ ਬਹੁਤ ਜ਼ਿਆਦਾ ਹੈ। ਗੌਸਿਪ ਗਰਲ ਕੀ ਤੋ ਮੈਂ ਖਤਮ ਕਰ ਲੈਤੀ ਹੂੰ, ਇਸ ਕੀ ਜੋ ਹੈ ਵੋ ਪੂਰੀ ਨਹੀਂ ਹੋ ਪਾਤੀ। ਲੇਕਿਨ ਖੈਰ ਉਸਮੇ ਲੂਸੀਫਰ ਕਾ ਸ਼ੋ ਬਹੁਤ ਅੱਛਾ ਹੋਤਾ ਹੈ, ਤੋ ਆਪ ਚੈੱਕ ਕਰੀਏਗਾ, ਬਤਾਈਏਗਾ ਅਗਰ ਆਪਨੇ ਦੇਖੀ ਤੋ।
0: ਥੈਂਕ ਯੂ ਸੋ ਮਚ। ਸੁਪਰ ਨੈਚੁਰਲ ਮੈਨੇ ਦੇਖਾ ਹੂਆ ਹੈ, ਲਾਸਟ ਕਾ ਸੀਜ਼ਨ ਜੋ ਥਾ ਵੋ ਮੈਨੇ ਨਹੀਂ ਦੇਖਾ ਥਾ। ਐਂਡ ਲੂਸੀਫਰ ਮੇਰੇ ਭਾਈ ਨੇ ਮੁਝੇ ਬਹੁਤ ਬਾਰ ਸਜੈਸਟ ਕੀਆ ਲੇਕਿਨ ਮੈਂ ਉਸਕੋ ਸਮਹਾਉ ਦੇਖ ਨਹੀਂ ਪਾਈ। ਬਟ ਆਪ ਲੋਕ ਅਗਰ ਮੁਝੇ ਸੁਣ ਰਹੇ ਤੋ ਬਤਾਈਏ ਆਪਕਾ ਫੇਵਰੇਟ ਵਾਲਾ ਕੰਫਰਟ ਸ਼ੋਅ ਜੋ ਹੈ ਵੋ ਕੌਨ ਸਾ ਹੈ ਜੋ ਕਿ ਆਪ ਕਭੀ ਵੀ ਦੇਖ ਲੇਤੇ ਹੋ। ਵੋ ਸ਼ੋਅ ਵੀ ਹੋ ਸਕਦਾ ਹੈ, ਵੋ ਮੂਵੀ ਵੀ ਹੋ ਸਕਦੀ ਹੈ। ਕਾਲ ਕਰਕੇ ਬਤਾਈਏ 3311111।